ਅਥਈ ਤੰਦਾਨ ਜੋ ਪਾਸ ਨਾ ਅਥਈ ਤੰਦਾਨ ਜਾ ਮਾਰੀਏ ਬਾਤਾਂ ਤੰਦਾਨ ਦਿਲ ਤੋੜੀਏ ਘਾਤਾਂ ਤੰਦਾਨ ਮੈਂ ਕਿਧਰ ਕੋ ਜਾਤਾਈ ਤੰਦਾਨਾ ਚੋਂ ਪਾਸ ਨਾ ਆਤਾਈ ਤੰਦਾਨਾ ਜਾਂ ਮਾਰੀਏ ਬਾਤਾਂ ਤੰਦਾਨਾ ਦਿਲ ਤੋੜੀਏ ਘਾਤਾਂ।